ਤੇਰਾ ਭੱਜ ਨੂੰ ਮੈਂ ਕਹਿੰਦਾ ਤੇਰਾ ਭੱਜ ਨੂੰ ਮੈਂ ਕਹਿੰਦਾ ਤੇਰਾ ਭੱਜ ਨੂੰ ਮੈਂ ਕਹਿੰਦਾ ਤੇਰਾ ਭੱਜ ਨੂੰ ਮੈਂ ਕਹਿੰਦਾ ਤੇਰਾ ਭੱਜ ਨੂੰ ਮੈਂ ਕਹਿੰਦਾ ਤੇਰਾ ਭੱਜ ਨੂੰ ਮੈਂ ਕਹਿੰਦਾ ਤੇਰਾ ਭੱਜ ਨੂੰ ਮੈਂ ਕਹਿੰਦਾ ਤੇਰਾ ਭੱਜ ਨੂੰ ਮੈਂ ਕਹਿ